0: ਕੇ ਗੁੱਠੀ ਗਾਨੇ ਦੇ ਮਾਂ ਨਿੰਮ ਦਾ ਕਥਾ ਬਾ ਲਗਦੀ ਤੋ ਇੰਨਾ ਨਾਮ ਕਥਾ ਨਾਨੋਤ ਗੈਸਾ ਨਮਾ ਇਕਾਸੇ ਬਛਾ ਬਾ ਆਨਾ ਰਹੀ ਤੋ ਦਈ ਇੰਨਾਂ ਤਾਂ ਉੱਲਾ ਨੂੰ ਇੜਪਾ ਗੈਸ ਨਮਹੈ ਨਿਤਕੀ ਤਾਂ ਉਨਟਾ ਮਹਬਾ ਹਿੱਸਾ ਬੰਚ ਕੇ ਗਿਰਕੀ ਰਹੀ ਬਾਏ
1: ਸਹੀ ਬਾਤ ਕੀ
0: ਇੜਪਾ ਤਾਂ ਮੰਡੀ ਵੀ ਤਾਂ ਗਏ ਹੁਰਮੀ ਤੇ ਸਿੱਬਾ ਸਾਧਨ ਇੰਦਰਾ ਰਹੀ
1: ਐਲਪੀਜੀ ਗੈਸ ਕੇ
0: ਹਾਂ ਤੋ ਮੰਡੀ ਵੀ ਤਾਂ ਗਏ ਹੂੰ ਉਦਮ ਹੁਰਮਾ ਐਲਪੀਜੀ ਗੈਸ ਨੂੰ ਮਨੀ ਦਾ ਤੋ ਪ੍ਰਯੋਗ ਨਾ ਨਾਲ ਨਹੀਂ ਮੁੰਦਨੂ ਆਲੇਗਾ ਕੰਗ ਕੋਇਲਾ ਗਹੀ ਪ੍ਰਯੋਗ ਨਾ ਨਾ ਲਗੀ ਅਕੂ ਨੀ ਤਿੰਕੀ ਦੀਬ ਤੋ ਅਕੂ ਨੂੰ ਇਕਦਮ ਗੈਸ ਨੂੰ ਹੁਰਮਾ ਬੀਤਾ ਨਹੀਂ
1: ਸਹੀ ਬਾਤ ਕੀ ਪ੍ਰਿਯੰਕਾ ਅਕੂਨ ਪੈਟਰੋਲੀਅਮ ਜਿਨਿਸ ਹੀ ਨਮਹ ਰਾਜੀ ਨੂੰ ਖਿਲਪੈਤ ਮਨੀ ਕਿਰਕਿਰੀ
0: ਹਾਂ
1: ਉਂਗੇ ਨਮਨ ਹੁਰਮੀ ਬੇਰਾ ਐਲਪੀਜੀ ਗੈਸੀ ਬਚਤ ਨੰਨਾ ਹੀ ਝੂਟ
0: ਨੰਨਾ ਚਾਹੀ
1: ਹਾਂ ਚਿਰੂ ਹੀ ਸਾਈਜ਼ ਹੀ ਹਿਸਾਬ ਤੇ ਅਲਗ ਅਲਗ ਬਰਨਰ ਨੂੰ ਨਮਨ ਦਿਨ ਚੜਾ ਪਾਣਾ ਚਾਹੀ ਔਰ ਸੰਨੀ ਚੇਰੂ ਨਨ ਸੰਨੀ ਬਰਨਰ ਨੂੰ ਔਰ ਕੋਹਾ ਚੇਰੂ ਕੋਹਾ ਬਰਨਰ ਨੂੰ ਰਕਤਾਨਾ ਚਾਹੀ
0: ਹਾਂ ਬੋਲੇ ਨਮ ਹੈ ਗੈਸ ਬਚ
1: ਗੈਸ ਗੈਸ ਬਚਰੋ ਔਰ ਚਪਟਾ ਆਰਾ ਚਾਕਰ ਪਿੰਦਰਾ ਹੀ ਚਿਰੂ ਰਈ
0: ਹਾਂ
1: ਹੋਲੇ ਹੂੰ ਗੈਸ ਬਚਰਈ
0: ਅੱਛਾ ਹੂੰ ਇਨ ਨਮ ਮੇ ਨਲ ਕੇ ਰਹੇ
1: ਹਾਂ ਔਰ ਸੰਗੇ ਸੰਗੇ ਜੇ ਛੇਦਾ ਰਈ ਮਲ ਬਰਨਰ ਨੂੰ ਅਦੀ ਨੂੰ ਸਾਫ ਨੰ ਤੇਰਾ ਨਾ ਚਾਹੀ
0: ਰਹਿਣਾ ਚਾਹੀ
1: ਹਾਂ
0: ਅੱਛਾ
1: ਔਰ ਆ ਫ੍ਰਿਜ ਤੋਂ ਉਤਰਨਾ ਜਿਨਿਸ ਨਨ ਸਾਮਾਨੇ ਤਾਪਮਾਨ ਨੂੰ ਅੰਦਰ ਆ ਕੇ ਦਿਮ ਬਿਤਾਨਾ ਚਾਹੀ ਇਤੁਕ ਐਲਪੀਜੀ ਗੈਸ ਹੀ ਬਚਤ ਨੂੰ ਸਹਾਇਤਾ ਕਰੇ
0: ਅੱਛਾ ਮਤਲਬ ਕਿ ਗੈਸ ਮਤਲਬ ਕਿ ਨਾਮ ਜੇ ਫ੍ਰਿਜ ਨੂੰ ਜੇ ਇੰਦਰੀ ਮਾਲ ਹੋਈ ਦਾ ਅੰਖੇ ਗੁੱਟੀ ਤਾਂ ਦਿਨ ਆਧਾ ਘੰਟਾ ਮੁੰਦੇ ਮੋਥਰਾ ਕੋਈ ਨਾ ਚਾਹੀ
1: ਸਹੀ ਬਾਤ ਕੀ ਅੱਛਾ ਅਰਾ ਗੈਸ ਉਪਯੋਗੀ ਹੋ ਖਾਨੂ ਰੈਗੂਲੇਟਰ ਨਨ ਬੰਦ ਹੁ ਨੰਨਾ
0: ਚਾਹੀ ਮਨਿਮ ਦੀ ਮਨਿਮ ਤੇਂਗਲ ਕਿਰ ਦੀਦੀ ਏੜਪਾ ਮੰਡੀ ਗੈਸ ਗਹੀ ਬਚਤ ਕੇਵਲ ਆਰਥਿਕ ਦ੍ਰਿਸ਼ਟੀ ਤੇ ਮਹਬਾ ਮੱਲਾ ਮੁਦਾ ਇਦ ਪਰਿਆਵਰਨ ਸੰਰਕਸ਼ਣ ਤੇ ਵੀ ਜੁੜ ਰੁਕੀ ਰਹੀ ਗੈਸ ਉਨਟਾ ਪ੍ਰਾਕਿਰਤਿਕ ਸੰਸਾਧਨ ਤਲੀ ਔਰ ਇਦੀ ਗਹੀ ਜੁਕੀ ਯਾਨੀ ਸੀਮਿਤ ਮਾਤਰਾ ਨੂੰ ਉਪਯੋਗ ਨੰਨਾ ਦਿਨ ਜ਼ਿੰਦਗੀ ਗੇ ਨਮਗੇ ਨਫਾ ਖਤਰੋ ਬਰਨਾ ਉਲਨ ਨੂੰ ਨਮੈ ਪਰਿਆਵਰਨ ਦਾਵਰੋ ਤੋ ਨਾਮ ਦਾਵਰੋ ਨਮੈ ਬਰਨੇ ਵਾਲਾ ਪੀੜ੍ਹੀ ਦਾਵਰੋ ਔਰ ਅਗਰ ਨਾਮ ਤਨਿਕ ਵੀ ਸਾਵਧਾਨ ਔਰ ਸਮਝਦਾਰੀ ਤੇ ਨਲਕ ਹੋ ਤੋ ਹੋਲੇ ਗੈਸ ਗਹੀ ਮੁੰਜੁਰਨਾ ਜੁਕੀ ਮਨੋ ਸੰਨੀ ਸੰਨੀ ਉਪਾਏ ਅਪਨਾਰ ਨਾਮ ਹੁਰਮੀ ਚੰਦੋ ਗੈਸ ਗਹੀ ਦਾਉ ਬਚਤ ਨਨਾ ਉਂਗਦਤ
1: ਸਹੀ ਬਾਤ ਕੀ ਪ੍ਰਿਯੰਕਾ ਹੁਰਮੀ ਬੇਰਾ ਨੂੰ ਅਰਾ ਹੁਰਮੀ ਜਿਨਿਸ ਇਸਤੇਮਾਲ ਨਮਨ ਹਿਸਾਬ ਤਿਮ ਨੰਨਾ
0: ਚਾਹੀ
1: ਮਹਲੇ ਕਟੀ ਉੱਲਾ ਨੂੰ ਹੁਰਮੀ ਜਿਨਿਸ ਮੁੰਜੁਰੋ ਕਾਲੋ ਅਰਾ ਏਕਾਮ ਬੇਰਾ ਹੂੰ ਖਿਲਪੈਤ ਮਨੋ ਕਾਲੋ ਗੈਸ ਬਛਾ ਬਾਗੇ ਪ੍ਰੈਸਰ ਕੁਕਰ ਹੀ ਇਸਤੇਮਾਲ ਨਾ ਕਹਿ ਚਾੜੀ ਕੇ
0: ਹਾਂ ਨਾ ਇਹ ਚਾੜੀ ਵੀ ਕਰ ਲਈ
1: ਚਾੜੀ ਚਾੜੇ ਵੀ ਅਨੂ ਔਰ ਨੀ ਜੁਕੀ ਆਚ ਨੂੰ ਔਰ ਜੁਕੀ ਅਮਤੀ ਅਰ ਸੰਜਗਿਨ ਢਕਨਾ ਤੇ ਢਕਨਾ ਲਗਾ ਬਾ ਕੇ ਮੰਡੀ ਮੰਡੀ ਮੁਖੀ ਬਿਤਾਨਾ ਹੂੰ ਜੋ ਦੋਹੀ ਕੇ ਇਤੁਕ ਹੂੰ ਜੁਕੀ ਗੈਸ ਲੱਗੀ
0: ਹਾਂ ਦਈ ਔਰ ਨੰਨਾ ਨੰਨਾ ਔਰ ਹੂੰ ਉਪਾਏ ਰਹੀ ਕਾ ਮੰਡਿਨ ਧਪੇ ਧਪੇ ਮਲ ਕੁੜਤਾਨਾ ਚਾਹੀ ਅਦਿਨ ਧਪੇ ਧਪੇ ਅਦਿਨ ਕੁੜਤੋ ਹੋਲੇ ਗੈਸ ਬੱਗੇ ਖਰਚਾ ਮਨੀ ਇਹ ਗੇਮ ਅਮਦਾ ਮੰਡਿਨ ਕੁੜਤਾਨਾ ਚਾਹੀ ਇਮਦਾ ਕੀ ਚਾੜ ਰਹੀ ਇਦੀ ਸੰਗੇ ਸੰਗੇ ਜੁਟਰਾਰ ਕੀ ਮੰਡੀ ਬੀਤਾਨਾ ਜੈਸੇ ਉਨਟਾ ਪਰਿਵਾਰ ਨੂੰ ਕੈਠੋ ਅਮਖੀ ਗੁੱਠੀ ਬਈ ਜੁਦਾ ਜੁਦਾ ਅਮਖੀ ਗੁੱਠੀ ਬੀਤਨਾ ਏ ਅਦਿਨ ਜੁਦਾ ਜੁਦਾ ਪਰਿਵਾਰ ਰਹੀ ਤੋ ਕੋਹਾ ਭਈਓਸ ਉਨਟਾ ਬੀਤਾ ਦਸ ਉਨਟਾ ਸੰਨੀ ਭਈਓਸ ਬੀਤਾ ਦਸ ਅਈਆ ਬੱਗੇ ਗੈਸ ਕੇ ਖਰਚਾ ਮਨੀ ਤੋ ਆਦ ਦਿਨ ਬਸਬਾਨਾ ਹੀ ਉਨਟਾ ਉਪਾਏ ਰਹੀ ਕਿ ਨਾਮ ਹੁਰਮਤ ਮਿਲ ਰਿਹਾ ਕਿ ਉਨਟਾ ਯੋਜਨਾ ਕਰਨਾ ਚਾਹੀ ਕਿ ਇਮਦਾ ਠੋ ਨਾਮ ਉਨਟਾ ਗੁਸਾਨੋਮ ਬੀਤਾ ਕਿ ਉਨੋਤ ਮੋਖੋ ਥੋਲੇ ਨਮਹੈ ਗੈਸ
1: ਬਚਰੋ ਔਰ ਸੰਗੇ ਸੰਗੇ ਜੇ ਦਾਲੀ ਤੀ ਖਿਲ ਨੂ ਬਿਤਾਨਾ ਤੀ ਮੁੰਧਾਰੇ ਓਪਨਾ ਹੋ ਜ਼ਰੂਰੀ
0: ਇਕਦਮ
1: ਸਹੀ ਕਥਨ ਬਾਚ ਕੇ ਪ੍ਰਿਯੰਕਾ ਹੋਰਮਾ ਚਾੜੇਮ ਚਿਹੁਟ ਨਨੋ ਹੋਲੇ ਗੈਸੀ ਖਿਲਪਤ ਹੂੰ ਮਾਲ ਮਾਲੋ
0: ਹਾਂ ਦਈ ਦਾਉ ਦਾਉ ਕਥਨ ਤਿੰਗ ਕੀ ਕਨਮਾ ਇਕਾ ਸੇ ਗੈਸਨ ਬਚਵਾਨਾ ਰਹੀ ਅਦਿਨ ਦਈ ਅਕੂ ਨਾਮ ਜੋਕ ਔਰ ਹੂੰ ਉਨਟਾ ਆਖਨਾ ਗਹੀ ਕਥਾ ਮੈਨੋਤ ਇਦ ਹੀ ਕੇ ਮਿਸ਼ਨ ਇੰਦਰ ਧਨੁਸ ਉਦਈ ਨੀਂ ਤੇਂਗਾਈ ਕਾ ਮਿਸ਼ਨ ਇੰਦਰ ਧਨੁਸ ਇੰਦਰਾ ਤਲੀ
1: ਅਰੇ ਮਿਸ਼ਨ ਇੰਦਰ ਧਨੁਸ ਅਲਗ ਦੇ ਮਿਸ਼ਨ ਇੰਦਰ ਧਨੁਸ ਭਾਰਤ ਸਰਕਾਰ ਹੀ ਉਨਟਾ ਵਿਸ਼ੇਸ਼ ਟੀਕਾਕਰਨ ਅਭਿਆਨ ਕੇ ਇਦੀ ਹੀ ਮੂਲੀ ਕਥਾ ਜ਼ਰੂਰੀ ਟੀਕਾ ਖੱਦਰ ਅਰਾ ਗਰਭਵਤੀ ਆਲਿਨ ਉਪਲਬਧ ਨੰਤਾਨਾ ਰਹੀ
0: ਅੱਛਾ ਹਾਂ ਦੇ ਮਨੇ ਬਚਕੀ ਇਦ ਚਾਂਦ 2014 ਨੂੰ ਔਰੇ ਮੰਜਕੀ ਰਹੀ ਔਰ ਇਦਿਨ ਔਰੇ ਨੰਜਕੀ ਰਹੀ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਅਰਾ ਇਦੀ ਗਹੀ ਜੋ ਘੋਖ ਰਹੀ ਇਦੀ ਗਹੀ ਜੋ ਉਦੇਸ਼ ਰਹੀ ਆਦ ਰਹੀ ਹੁਰਮਾ ਖੱਦਾਰਿਨ ਪਿਟਨਾ ਆਬੋ ਬਿਮਾਰੀ ਤੀ ਬਛਬਾਨਾ ਜੇ ਕਿ ਖੱਦਾਰਿਨ ਨਦਮ ਪਿਟੀ ਚੀ ਅੰਨੇ ਬਿਮਾਰੀ ਤੀ ਬਛਬਾਨਾ ਔਰ ਨੰਨਾ ਰਹੀ ਕਾ ਉੱਥਾ ਏਕ ਮੁਕਰਿਨ ਸੁਰੱਖਿਅਤ ਟੀਕਾਕਰਨ ਨੰਤਾਨਾ ਔਰ ਮੁੰਦ ਰਹੀ ਗਿੱਛਾ ਗਿੱਛਾ ਜੇ ਟੁੜੰਗ ਪਰਤਾ ਤਰਾ ਜੇ ਏੜਪਾ ਗੁੱਠੀ ਰਹੀ ਪੱਦਾ ਗੁੱਠੀ ਰਹੀ ਆ ਗਿੱਛਾ ਸਵਸਥ ਸੇਵਨ ਅਰਸਤਾਨਾ ਹਾਂ ਔਰ ਮੁੰਦ ਰਹੀ ਕਾ ਟੀਕਾਕਰਨ ਜੇ ਰਹੀ ਅਦੇ